ਨਮਵੇ ਸੇਵਰਿੰਗ ਏ ਜਮਲ ਮਰਾ ਲੀਏ ਦਿੰਗ ਇਕਲੇਗ ਫਾਨ ਵਿਦਾਲਵੀ ਤਿਯਬੈ ਮੀ ਹੁੰਗੇ ਗਿਦੁਰਗਾ ਥਿੰਦੁਅ ਸਵੰਦਿਨ ਤਿਯਬੈ ਮੀ ਹੁੰ ਉਫਾ ਖੁੰ ਉੜੇਸ਼ ਏਈ ਦੋਗੁ ਨੁਖੁਰਵੇਨ ਵਾਦਕੇ।

0: میدو کونسل کے رئیس کے انتخاب کا اعتبار کے ووٹ لوں جون 13 کا ایک ملیف خبر کے سرہی پی ایس ایم نو میں فاہ کولونی
1: ادالم بدالن میہارن وہ فاہ کولے سرہی تو تلے گا ڈرائیورن ہو دم اپریشن میدو کانڈا دی واہ کے بنگے تو دین اتر سرہی تو تلے گا ڈرائیورن ایلیرو مہدی نے فرونی ہن تے فوا میلو من تلے گا انگے تو ای ہنگے ہتاں وی حادثہ گ نیاوی سفائیں گے افسر کم وا مہدی ਨਿਆ ਉਹ ਮਾਗੁਲੇ ਖਬਰ ਮਿੰਗੇ ਤੋ ਦੈਨ ਇਤਰ ਫਾਹਾ ਕੋਲੇ ਸਰੋਹਿਤ ਉਤਰੇਗਾ ਐਸਟੀਓ ਇਨ ਹਿਸਾ ਕ ਅੱਡੀ ਫਲਸਫੀਆ ਬਾਂ ਫਾਸ ਕੋਲੇ ਕਮਾ ਦੈਨ ਮਨਾਫਿਸਾ ਫਾਹਾ ਕੋਲੇ ਸਰੋਹੀ ਮਿਨੋ ਹੋ ਸਬੇ ਰਿਲਵਾਨ ਗ ਮਸਲਾ ਗ ਇਬੋ ਹੈਦੇ ਇਤਰ ਫੋਲੇ ਕਮਾ ਅਟਰਨੀ ਜਨਰਲ ਵਿਦਾਰ ਕਮ ਲੇ ਫਾਹਾ ਬਲੇ ਸਰੋਹੀ ਸਬੇ ਦੈਨ ਇਤਰ ਮਿ ਫਾਹਾ ਕੋਲੇ ਵਣੀ ਮੇ ਡਰਾਈਵਰ ਹੋ ਦਉਣ ਕੋ ਨਿਆਵੀ ਮਹੁਦੀ ਰਸਮੀ ਇੱਜ਼ਤੁਗਾ ਮੇ ਵਾੜੋ ਲਿਵਾਹ ਕ ਸਬੇ ਇੰਗੇ ਤੋ ਮੇ ਉਰਬਾਣੀ ਵਿਸ਼ਨੂੰ ਦਣੁਮਤੀ ਨੁਵਧੀਆ ਮੇ ਟਵਰ ਮਾ ਫੁੜਾ ਕਮਾ ਗੇ ਤੋ ਮੀ ਕੁੜਵਰਾ ਗੁੜੇ ਖਬਰ ਮੀ ਹੇਲਫਾ ਜੀਲ ਕੱਟਕਾ ਐਮਐਨ ਨਮੋਣ ਦੱਕਨ ਜੇਕਮ ਲੀਫਾ ਹਬਰ ਸਭੇ ਸੇ ਫਾਹ ਕੁੰਦੇ
0: ਅਰਗੁਨ ਬਲਾਲਾਣ ਮੀ ਹੈਸਾ ਬੋਨ ਸਰਨ ਲੈਨ ਮਿਨੂ ਫਾਹ ਕੁਲਵੇ ਖਬਰ ਤੋ ਗੇ ਸਰਹੀ ਤੋ ਗੇ ਤਰੇਗਾ ਮਹੂਦੀ ਗੇ ਜਨਾਜ਼ਾ ਰਸਮੀ ਇੱਜ਼ਤ ਕਬਾ ਵਾ ਫਿਕਮ ਲੀਫੇ ਖਬਰ ਗੇ ਸਰਹੀ ਆ ਕਾਉਂਸਲਰੁਨ ਅਹੁਲ ਵਰੀ ਕੁਰਨ ਸੈਸ਼ਨ ਤੱਕ ਲੇਫ ਖਬਰ ਮਿਨੂ ਹੁੰ ਵਸੇ ਬਵੇ ਫਿਨਲੈਂਡ ਕੇ ਡਾਈਵਰੋਂ ਅੰਨਨ ਦੇ ਰੈਸਕਿਊ ਹੁ ਟੈਫਿਕ ਮਲੇਫ ਖਬਰਾ ਰਿਲਵਾਨ ਗੇ ਲੁਵਾਲੋਂ ਐਮਐਨ ਦੂ ਕੋਲੇ ਸੋਲੇ ਹੁਕਮ ਲੇਫ ਖਬਰ ਕੇ ਇਤਰੋਂ ਮਿਨੂ ਫਾਹ ਕੋਲੇ ਖਬਰ ਕੀ ਕੰਡੋੜੀਆ ਕੀ ਸਿਰਜੁਤਾ ਕੁੰ ਫੁਰੀ ਫਾਵਾ ਤਨਿਕ ਕਮ ਲੇਫ ਲਿਉ ਮੰਗੇ ਤਾ ਦਾਲ ਮੀਦੂ ਰੈਸੋ ਮ ਵੋਟ ਲੁੰ ਅੰਨ ਮਹੁ ਤੇਰਾ ਗ ਇਕਮ ਲੇਫ ਖਬਰਾ ਗੇਲਨੋ ਫਤਰ ਵੇਰਿੰ ਹੋਦਾਂ ਬੇਰੂਗੇ ਮਾਹਿਰੂ ਗਿਰਨਨੀ ਕਮਲੇ ਫੇ ਖਬਰ ਕੇ ਸਰੂ ਹਿ ਮਿਨੋ ਹਮ ਫਾਹ ਕੋਲ ਵਨਿਗੇ ਤੋ
1: ਹਲਮ ਬਦਾਨ ਵਗਤ ਨੋ ਫਾਹ ਕੋਲ ਸਰੂ ਹਿ ਤੋ ਤਰੇਗ ਦਿਰਾਗ ਰਾਜਯ ਕੇ ਵਿਫਾਰ ਤੋ ਡਿਜੀਟਲ ਲਾਈਫ ਲਾਈਨ ਮਿਸਰੇ ਦਰਸ਼ਨ ਦੇ ਫਾਹ ਖਬਰ ਨੇ ਫਾਹ ਕੋਲ ਲੇਵੇ ਮੀ ਮਹਦੀ ਕੀ ਨੋ ਰੱਖਾ ਤੇ ਤੰ ਹਾਦਿਸਾ ਇੱਕ ਫੀਨ ਰਾਜਯ ਕੇ ਐਮ ਐਮ ਮੋੜ ਐਡ ਡਾਈਵਰ ਕਮਲ ਦੇ ਫਾਹ ਖਬਰ ਸਰੂ ਹਿ ਸਬੈ ਮੀ ਡਾਈਵਰ ਹੋਦ ਮੁਗ ਆਪਰੇਸ਼ਨ ਆਫ ਫਿਨਲੈਂਡ ਉਗ ਤਜਰਬਾ ਕਾਰੋਂ ਗੁੜਨੀ ਕਮ ਲੇਫਾ ਖਬਰ ਸਰਹੀਆ ਨਿਆਵ ਸਿਫੈਂਗ ਆਫਿਸਰ ਉਗ ਆਇਦਾਯ ਰਾਈਸ ਕੇ ਤਾਜ਼ੀਆ ਮੀ ਸਫਾਹ ਕੋਲੇ ਸਰਹੀਏ ਦੈਨ ਇਤਰ ਫਾਹ ਕੋਲੇ ਸਰਹੀ ਤੋ ਤਰੇ ਮਾਲ ਹਿਆ ਫਲੈਟ ਤਕੋਂ ਫਲੈਟ ਅਕੋਂ ਵਟਾਲੀ ਕੁਨੀ ਕੋਤਲੇ ਸਿਟੀ ਕਾਉਂਸਲ ਗ ਮੁਜ਼ਫੈਕ ਗੇ ਬੋਲਕ ਕਮ ਲੇਫਾ ਖਬਰ ਸਰਹੀ ਸੇ ਬੰਗੇ ਤੋ ਦਾਲ ਮੀਦੋ ਕਾਉਂਸਲ ਗ ਰਾਈਸ ਕੇ ਮਗਾਮ ਉਗ ਇਤਰ ਬੋਰੋ ਗ ਵੋਟ ਜੂਨ 13 ਕਮ ਲੇਫਾ ਖਬਰ ਸਰਹੀ ਸੇ ਬੇ ਮੀ ਦੈਨ ਇਤਰ ਬਲਾਇਰੋਗ ਮੇਦ ਵਿਸ ਇੱਕ ਹਿਸਾਬ ਤੱਕ ਵਿਸਾਰ ਕੁਰਾਨ ਕਮਾ ਲਫਾ ਕੁਰ ਕਮ ਲੀਫਾ ਹਬਰ ਸਰਹੀ ਸੇ ਬੈਂਗੇ ਤੋ ਮੀ ਜਮਦੋ ਤੇ ਫਾਹ ਕੁਲ ਸਰਹੀ ਤਾ ਕਿ ਵਗਤ ਨੂੰ
0: ਅਦਰ ਗੁਣ ਬਲਾਲਾ ਨਾ ਅੱਡੂ ਲੈਵ ਮੀ ਹਾ ਹਿਸਾਬ ਮਿਨੋ ਫਾਹ ਕੁਲ ਵੇ ਖਬਰ ਤੋ ਗੇ ਤੇਰੇਗਾ ਰਿਆਸੀ ਪ੍ਰਾਇਮਰੀ ਹਿੰਗਾ ਨਿੱਚੇ ਆਪਾ ਸਰੇ ਨੂੰ ਕਮ ਲੀਫਾ ਖਬਰ ਕੇ ਸਰਹੀ ਮਿਨੋ ਗੇ ਇਬਵੇ ಇತರ ಫಾಹ ಕುಲವೆ ಖಬರ ತಾಕಿ ಸಿಫ್ಯಾಂಗ ಸಲಾಮತ ರಕ್ಕಾತಿರಿಕಂ ಕಶವರು ಕುರಂಗು ಆಲಾಫಿಕ ಮಲ್ಲೀಫ ಖಬರ್ ರಿಲ್ವಾನ್ ಮಸಲಾಗ ಇಬು ಹೆದ್ದವಿ ಇತಿರುಫುಳು ಮಿನು ಹುಸಿಬ ಫಾಹ ಕುಲವೆಂಗೆ ತುಮಿ ಖಬರ್ ಕುರಿಂಬಿ ಕೌನ್ಸಿಲ್ ಇದಾರಾಗಿ ಆ ಇಮಾರಾಯಂ ಹುಳುವಾಫಿಕ ಮಲ್ಲೀಫೆ ಖಬರ ಹಿನ್ನವರುಗ ಡ್ರಗ್ ವ್ಯಫಾರಿ ಕುರ ಅಬ್ಬಾಯಕು ಹಯ್ಯರು ಕೊಫಿಕಮ ಅಲೀಫೆ ಖಬರ್ ಅಡ್ಡೂ ಲೈವಂ ಫಾಹ ಕುಲವೆ ತಿಂಗ್ ತಕುರಾರು ಕೊಂಡುಲವೆ ತುಮಿ ಮಸಕ್ಕೆ ಕುರನಿಗೆ ತು
1: ತಿಳಿದು ನೋಹಂ ಫಾಹ ಕೊಲ್ಲೋ ಸರಿ ತೋ ತೆರೆಯಗ ಮಕುಣದು ಲೈಸೆನ್ಸ್ ಟ್ರೇಕ ಕೌನ್ಸಿಲ್ ಇದಾರ ಆ ಮೀಟಿಂಗ್ ರೂಮ್ ಇಫ್ತಾಹ ಕುರಿಕಮ ಲೀಫಾಹ ಬರ ಸರಿ ಹೇಬೆ ಮಕುಣದು ಕೌನ್ಸಿಲ್ ವೆಬ್ಸೈಟ್ ಇಫ್ತಾಹ ಕುರಿಕಮ ಸೆಬೆ ಮೀ ಶವಿಯನೆ ಅತಳ ಕೌನ್ಸಿಲ್ಗೆ ಹತ್ತರವಣ ದೌರಕ್ಕಿ ಹತ್ತರವಣ ದೌರಕ್ಕಿ ಅತಳ ಅತಳು ಬೇರುಗೆ ರೈತಂ ಬದಾಗ ಕಾಮಯಾಬ್ ದೌರಕ್ಕಮ ಲೀಫಾಹ ಬರ ಸರಿ ಸೆಬೆ ರಾಜ್ಯಂ ಹಂಟ ವೈರಸ್ ಫೆನಿಫೈನ್ ನುವಾಹಕಮ ಹೆಲ್ತ್ ಮಿನಿಸ್ಟ್ರಿ ಮುಡಕಮ ಲೀಫಾಹ ಬರ ಸಭೆ ಸೆಬೆ ದೆಂಗ್ ಇತರ ಬದಾಯ ರೋಗ ಮೀ ಅಳಗೊಂಡು ಸಿಂ ಬದಾನಿ ತಕ್ರಾರ್ ನುಕೋ ಕೋರಿ ದೇವೇತ ಹಂಗೇತ ಬದಾಯ ರೋಗ ದೆಂಗ್ ಹಮ ಗಾಯಕ್ ಗಂಡಕ ಇಸ್ಸರು ಹಿತಕ ಮಿಹಿಲ್ಗೇತ
0: ಮೇ ಹಿಸಾಬು ಬಲಾಲಾ ನನ್ ದಿಯರೆಸ್ ನೋಹ ಮಿನೋ ಫಾಹಕಲ್ವೆ ಖಬರ್ ತೋಗೆ ಸುರಹಿತ ಹೋಗಿ ತಿರೇಗ ಫಸ್ಟ್ ಡ್ರೈವರ್ ಮರೋಮ ಕಿವರಂ ಆದೆಯ ಖಿಲಾಫ್ ಕಮಿಕ್ ಮಲ್ಲೀಫೆ ಖಬರ್ ಫಲ ಸುರಹಿ ಗೋದ್ಗ ಮೀನು ಹುಮ್ಮಿ ಫಾಹ ಕೊಲ್ಲುವಣಿ ದೆಂಗ್ ಹುರಿ ಹಮ ಅಳಗುನ್ ಮಿಂದ ನವಾಲಿ ಖಬರ್ ತೋಗಿ ಸುರಹಿತ
1: ವನ್ ಒನ್ ಲೈನ್ ಬದಾರ್ ಫಾಹ ಕೊಲ್ಲ ಸುರಹಿತ ತರೇಗ ಸಳು ಮೆಣ್ಣ ಹಂಗೆ ತಕೊಳ ನುಕ ಕುರಿ ದಾಕಂ ವೆಜ್ಜೆಯ ಡ್ರೈವರಂ ಗೆ ವಾಹಕ ಹಿಂಗೆ ತಣಿಯಾವಿ ಡ್ರೈವರ್ ವಾಹಕ ಬೈ ದೆಂಗ್ ಅಳೊಮ್ಮೆ ಅಳೋನ ಹಮ ಮೀ ಕೊಡಕೊಂ ಸ್ಕ್ರೋಲ್ ಕೊಲ್ಲೊಮ್ಮೆ ಬದಾದನಿಗೆ ತಳೋಂಡ ಫಾಹ ಕೊನ್ನುಲಿವೆ ಸುರುಹಿ ಎಂಗಿತ್ತು ಬದಾಯರುಗ ದೋಣಿಯರಗ್ಗ ಮೊರಕ ಮರಾಮಾತ್ ಕೊರಮುಗೆ ಇಂದು ಮುಗೆ ಬೋಡು ಹರಕಾತೆ ಕುರಿ

ਨਮਵੇ ਸੇਵਰਿੰਗ ਏ ਜਮਲ ਮਰਾ ਲੀਏ ਦਿੰਗ ਇਕਲੇਗ ਫਾਨ ਵਿਦਾਲਵੀ ਤਿਯਬੈ ਮੀ ਹੁੰਗੇ ਗਿਦੁਰਗਾ ਥਿੰਦੁਅ ਸਵੰਦਿਨ ਤਿਯਬੈ ਮੀ ਹੁੰ ਉਫਾ ਕੁੰ ਉੜੇਸ਼ ਏਈ ਦੋਗੁ ਨੁਖੁਰਵੇਨ ਵਾਦਕੇ।